ਦੇਹ ਸੱਜਣ ਆਸੀਸਰੀਆਂ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਾਹੁਚਾਰ ਸੱਦਣੇ ਨਿਤ ਪਵਨ ਸੱਦਣ ਹਾਰਾ ਸਿਮਰੀ ਆਏ ਨਾ।